0: ਓਕੇ ਜੀ ਓਕੇ ਜੀ 0963651148 ਬਿਲਕੁਲ ਜੀ ਕਾਲ ਸੁਮਰੇ ਰਵਾਨੇ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ ਕੁਰਬਾਨ ਸੋ ਖਬਰ ਕੇ ਵੇ ਦੇਖਮ ਸੈਨਾ ਬਿਲਕੁਲ ਸ਼ੈਨ ਸੀ ਕੁਰਬਾਨ ਸੋ ਦੇਖਮ ਸੈਨਾ ਸੁਖ ਜੀ ਖੁਸ਼ਤਾਬ ਦੇ ਚਾਂਕ ਨੇ ਖਬਰ ਕੇ ਸਿੰਘ ਜੀ ਦਾ ਖੁਸ਼ਤਾਬ ਸ਼ੇ ਜੁੜੀ ਬਰਬਾਰੀ ਬਿਲਕੁਲ ਸਿਹਤ ਮੇ ਸ਼ੇ ਦਸ ਰੰਗੇ ਸ਼ੇ ਵਖਤੂਰ ਮੇ ਸਜੂ ਨਸ਼ੇ ਦੀ ਸਹੀ ਦੇਰ ਮਰਨ ਅਸੀਂ ਖੁਸ਼ਹਾਲ ਸ਼ੇ ਕੇ ਦਰਮਨ ਸ਼ੇ ਪਾਵਲ ਸੰਦੇ ਲੈ ਕੇ ਗੱਲ ਕਰੇ ਕਿਸ ਰੰਗੇ ਬੰਦੀਵਾਨ ਮਜ਼ਾ ਨਵਾ ਸੀ ਬੰਦੀਵਾਨ ਖੁਨ ਮਜ਼ਾ ਬਿਲਕੁਲ ਨਵਾ ਸੀ ਬਿਲਕੁਲ ਮਜ਼ਾ ਨਾ ਗਲਾ ਗਲਾ ਕਹਿੰਦੇ ਕਹਿੰਦਾ ਡਰਾਂ ਡਰਾਂ ਕਹਿੰਦੇ ਸੀ ਬਿਲਕੁਲ ਸੀ ਉਸਤਾ ਮਜ਼ਾ ਸ਼ਤਾ ਕੇ ਨਸ਼ਤਾ ਮਜ਼ਾ ਦਸ਼ਤਾ ਕੇ ਨਸ਼ਤਾ ਬੰਦੀਵਾਨ ਖੁਨ ਨੇ ਸਹੀ ਸਹੀ ਜੀ ਅੱਛਾ ਦਰ ਤਾਂ ਵਸ਼ਾ ਅੱਛੀ ਸੁਮ ਨਠੀਮ ਦਾ ਜ਼ਮਗਾ ਨੂੰ ਟੈਨਸ਼ਨ ਪ੍ਰੋਗਰਾਮ ਹੋਰੇ ਸਹੀ ਦਾ ਜੀ ਘੰਟੇ ਦੇ ਅਵਲ ਸਲੋਕੜਾ ਤਾਂ ਸੁੱਕਾ ਲੈ ਕੰਮ ਨਾ ਅੱਛਾ ਟਾਂਗ ਸੀ ਕੰਮ ਸੈਟ ਦੁਨੀਆ ਟਾਂਗ ਤਾਂ ਸਟੇਸ਼ਨ ਰੋਡ ਨਾ ਸੀ ਸਹੀ ਸਹੀ ਆਖੋ ਦੇ ਬਾਗਾ ਪਪੜ ਲੁਗਾਨ ਮਦੇ ਖੋੜਲੀ ਸੀ ਸਹੀ ਸਹੀ ਤੇ ਜਿਹਨੇ ਮਨ ਜੀ ਨੋਟਿੰਗ ਚੇ ਨਿਚਰ ਤੇ ਇਸਤੇਮਾਲ ਲਿਓ ਕਨਾ ਜੀ ਸਫਾ ਸਫਾ ਖਬਰ ਹੋ ਰਤਾ ਹੋਕਾ
1: ਮੈਂ ਨਰਵਾ ਮਦਨ ਨੇ ਗ੍ਰੀਮਾ ਨੇ ਵਾ ਮੁਕਰੇ ਇਸਤੇਮਾਲ ਕਰ ਦੇਣੇ
0: ਇਸਤੇਮਾਲ ਕਰ ਦੇਣੇ ਤੇ ਖੁਜ਼ਮੰਗਾ ਜ਼ਮੰਗਾ ਨੋਟਿੰਗ ਚੇ ਕਿ ਯੂ ਫੇਸ ਵਾਸ਼ ਮਿਲਾਵੀ ਜੀ ਕਨਾ ਵਿਟਾਮਿਨ ਸੀ ਫੇਸ ਵਾਸ਼
1: ਜੀ
0: ਨੋ ਦਾਗ ਵਾ ਜ਼ਰੂਰ ਯੂ ਜ਼ਾਂ ਤਰ ਅਖਲੀ ਸੀ ਮਿਲਾਵੇ ਸ਼ਾ ਪਮਖ ਬੇ ਲਗਾਵੇ ਸ਼ਾ ਬਿਲਕੁਲ ਪ੍ਰੋਟੈਕਸ਼ਨ ਮਿਲਾਵੀ ਸੀ ਕਹਿੰਦਾ ਪ੍ਰੋਟੈਕਸ਼ਨ ਹਰ ਜੈਕਸ਼ ਮਿਲਾਵੀ ਸੀ ਵਿਟਾਮਿਨ ਸੀ ਫੇਸ ਵਾਸ਼ ਮਿਲਾਵੀ ਸੀ ਵਿਟਾਮਿਨ ਸੀ ਫੇਸ ਵਾਸ਼ ਨੂੰ ਟੈਨਸ਼ਨ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਮਨਨਸ